ਡਾਕਟਰ ਦਾਲੀਆ ਨੇ ਦੱਸੀ ਦੇ ਗੁਸਾ ਵਿਭਾਗੇ ਕੀ ਕੰਪਨੀ ਨੇ ਪੱਤਰ ਪਠਾਉਣ ਲਈ ਐਫ ਡਬਲਿਊ ਐਸ ਐਮ ਐਸ ਕੋ ਵੈਬਸਾਈਟ ਮਾ ਰਹੇ ਕੋ ਆਪਣਾ ਆਪਣਾ ਸਾਥ ਦਿੱਤਾ ਸਰਕਾਰੀ ਨੇ ਦੱਸੀ ਦੇ ਗੁਸਾ ਵਿਚ